ਕਹਾ ਹਉ ਮੀਆਂ, ਤੇਰੀ ਕੌਣ ਵਡਾਈ। ਕਿਸੇ ਬਾਦਸ਼ਾਹ ਨੂੰ ਕਿਹਾ ਜਾਵੇ ਆਓ ਮੀਆਂ ਜੀ ਤੂੰ ਸੁਲਤਾਨ, ਕਹਾ ਹਉ ਮੀਆਂ, ਇੱਕ ਬਾਦਸ਼ਾਹ ਨੂੰ ਕਿਹਾ ਜਾਵੇ ਮੀਆਂ ਜੀ, ਇਹ ਕੋਈ ਵਡਿਆਈ ਤਾਂ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਏਡਾ ਵੱਡਾ ਹੈ, ਜੋ ਤੇਰੀ ਉਸਤਤ ਹੋਣ ਤੱਕ ਹੋ ਰਹੀ ਹੈ ਨਾ, ਉਹ ਇੰਨੀ ਕੀ ਹੈ ਵੀ ਕਿਸੇ ਬਾਦਸ਼ਾਹ ਨੂੰ ਮੀਆਂ ਕਿਹਾ ਜਾਏ। ਤੂੰ ਸੁਲਤਾਨ, ਕਹਾ ਹਾਂ ਮੀਆਂ, ਤੇਰੀ ਕਮਰ ਵਡਾਈ। ਇਸ ਸ਼ਬਦ ਵਿੱਚ ਮਹਾਰਾਜ ਕਹਿੰਦੇ ਨੇ ਤੁਮਰੇ ਗੁਣ ਅਗਮ ਅਗੋਚਰ, ਏਕ ਜੀ ਕਿਆ ਕਥੇ ਵਿਚਾਰੀ, ਰਾਮ ਰਾਮ ਰਾਮ ਰਾਮ ਲਾਲ, ਤੁਮਰੀ ਜੀ ਅਕਥ ਕਥਾ, ਤੂੰ ਤੂੰ ਤੂੰ ਹੀ ਜਾਣੇ, ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ। ਦੂਸਰਾ ਅੰਤਰਾ ਹੈ, ਹਮਰੇ ਹਰ ਪ੍ਰਾਣ ਸਖਾ, ਸਵਾਮੀ ਹਰ ਮੀਤਾ, ਮੇਰੇ ਮਨ ਤਨ ਜੀ ਹਰ ਹਰੇ ਹਰੇ ਰਾਮ ਨਾਮ ਧਨ ਮਾਲ, ਜਾਂ ਕੋ ਭਾਗ ਤਿਨ ਲਿਓ ਰੀ ਸੁਹਾਗ, ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ, ਜਨ ਨਾਨਕ ਹਰ ਜਪ ਪਈ ਨਿਹਾ ਨਿਹਾ ਨਿਹਾ। ਹੁਣ ਇਸਦਾ ਕੀਰਤਨ, ਇਹ ਸੈਂਕੜੇ ਵਰਸ ਪੁਰਾਣੀ ਗੁਰੂ ਸਾਹਿਬ ਦੇ ਸਮੇਂ ਦੀ ਇਹ ਰੀਤ ਹੈ। ਗੁਰਮੁਖਾਂ ਵੱਲੋਂ ਹੁਕਮ ਹੋਇਆ ਸੀ ਵੀ ਇਹ ਅਸੀਂ ਰੀਤ ਕੱਲ੍ਹ ਬਚਨ ਕੀਤਾ ਸੀ, ਸਰਦਾਰ ਪ੍ਰਹਿਲਾਦ ਸਿੰਘ ਜੀ, ਸਾਹ ਸੁਰਿੰਦਰ ਸਿੰਘ ਹੋਰਾਂ ਨੇ, ਇਹ ਅਸੀਂ ਜ਼ਰੂਰ ਸੁਣਨੀ, ਕਿਉਂਕਿ ਸੇਵਕਾਂ ਨੇ ਅੱਜ ਦਾ ਕੀਰਤਨ ਹੀ ਆ, ਫਿਰ ਸਵੇਰੇ ਤੜਕੇ ਚਲੇ ਜਾਣਾ ਅਸੀਂ। ਇਸ ਵਾਸਤੇ ਇਹ ਆਪਦੀ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਇਹ ਪੁਰਾਤਨ ਰੀਤ ਇਹ ਆਪਦੀ ਭੇਟਾ ਹੈ।

ζάνι και ήξερε πάσα δεν είπα. Δανανκάρ με βαντήρι αυσταδίτς. Εκκο εκ πούτ δίτα ਹਰ ਉਸ ਨੂੰ ਕੋਈ ਨਾ ਕੋਈ ਰੋਗ ਲੱਗਾ ਹੀ ਕੋਈ ਉਸ ਨੂੰ ਝੱਲਾ ਕਹਿੰਦਾ ਕੋਈ ਦੀਵਾਨਾ ਕਹਿੰਦਾ ਕੋਈ ਬਾਵਲਾ ਕਹਿੰਦਾ ਮੈਂ ਚੁੱਪ ਕਰ ਗਿਆ ਮੈਂ ਖਾਮੋਸ਼ ਹੋ ਗਿਆ ਲੋਕਾਂ ਦੇ ਬੱਚੇ ਖੇਡਦੇ ਸਨ ਪਰ ਮੇਰਾ ਨਾਲ ਕਦੇ ਵੀ ਨਹੀਂ ਖੇਡਦੇ ਹੋਰ ਬੱਚੇ ਮਾਤਾ ਪਿਤਾ ਤੋਂ ਆ ਕੇ ਚੀਜ਼ਾਂ ਮੰਗਦੇ ਪਰ ਮੇਰੇ ਨਾਨਕ ਨੇ ਮੇਰੇ ਕੋਲੋਂ ਕਦੇ ਵੀ ਕੁਛ ਨਹੀਂ ਤਿੰਨ ਦਿਨ ਹੋ ਗਏ ਸਨ ਪ੍ਰਸ਼ਾਦ ਨਹੀਂ ਛਕੇ ਪਤਾ ਨਹੀਂ ਕਿਹੜਾ ਰੋਗ ਅੰਦਰ ਜਾ ਕੇ ਸੁੱਤਾ ਹੈ ਤਿੰਨ ਦਿਨਾਂ ਤੋਂ ਮੇਰਾ ਲਾਲ ਭੋਜਨ ਪਾਇਆ ਹੈ ਜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੋਜਨ ਨਹੀਂ ਛਕਿਆ ਤਾਂ ਮਮਤਾ ਦੀ ਮਾਰੀ ਹੋਈ ਮਾਂ ਮਾਤਾ ਤ੍ਰਿਪਤਾ ਰੇਵੀ ਮੂੰਹ ਚ ਗੁਰਕੀ ਨਹੀਂ ਪਾਈ ਜਿਸ ਮਾਂ ਦਾ ਪੁੱਤ ਭੁੱਖਾ ਸੋ ਜਾਏ ਉਸ ਮਾਂ ਨੂੰ ਨੀਂਦ ਨਹੀਂ ਦਿੰਦੀ ਪੁੱਤ ਸੌ ਗਿਆ ਹੈ ਮਾਂ ਜਾ ਕੇ ਉਠਾਦੀ ਕਾਕਾ ਭੁੱਖਾ ਕਿਉਂ ਸੌ ਗਿਆ ਇੱਕ ਬੁਰਕੀ ਤਾਂ ਮੂੰਹ ਚ ਪਾਇ ਮਾਂ ਦੀ ਆਂਦਰਾ ਠਰ ਜਾ ਬੱਚਾ ਰੱਜ ਕੇ ਪ੍ਰਸ਼ਾਦ ਛਕ ਲਵੇ ਮਾਂ ਪਹਿਲੇ ਰੱਜ ਤੇ ਮਾਂ ਦਾ ਪਿਆਰ ਮਾਤਾ ਪ੍ਰੀਤ ਕਰੇ ਪੁੱਤ ਮਾਤਾ ਤ੍ਰਿਪਤ ਇਹਨਾਂ ਖਿਆਲ ਇਹਨਾਂ ਵਿਚਾਰਾਂ ਵਿੱਚ ਕਿਉਂਕਿ ਮਾਤਾ ਤ੍ਰਿਪਤਾ ਹਜ਼ੂਰ ਨੂੰ ਪੁੱਤਰ ਹੀ ਸਨ ਗੁਰੂ ਨਾਨਕ ਇੱਕ ਪਰ ਵੇਖਣ ਵਾਲੀਆਂ ਵੱਖੋ ਵੱਖ ਤ੍ਰਿਪਤਾ ਨੇ ਜਾਣਿਆ ਸੁੱਤ ਕਾਲੂ ਨੇ ਜਾਣਿਆ ਪੁੱਤ ਲਾਲੂ ਭਤੀਜਾ ਜਾਣਿਆ ਮੂਲੇ ਜਾਣਿਓ ਇਹ ਜਵਾਈ ਚੰਦੋ ਰਾਣੀ ਜਾਣੇ ਸਰਬੰਧੀ ਜੈ ਰਾਮ ਸਾਲਾ ਜਾਣੇ ਆ ਪਰ ਬੇਬੇ ਨਾਨਕੀ ਨੇ ਜਾਣੇ ਆ ਰੱਬ ਰੂਪ ਮੇਰੋ ਭਾਈ ਸ੍ਰੀ ਚੰਦ ਲਕਸ਼ਮੀ ਦਾਸ ਇਹ ਜਾਣਤ ਨਿਜਬਾਬ ਕਰ ਰਾਏ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ ਸ੍ਰੀ ਗੁਰੂ ਅੰਗਦ ਸਾਹਿਬ ਇਹ ਜਾਣਤ ਅਕਾਲ ਰੂਪ ਤੇ ਮੂਰਖੋ ਨੇ ਜਾਣਿਆ ਗੁਰੂ ਨਾਨਕ ਜਿਨ੍ਹਾਂ ਨੂੰ ਭਾਵਨਾ ਦੀ ਰੋਸ਼ਨੀ ਦੀ ਜਿਨ੍ਹਾਂ ਨੂੰ ਭਾਵਨਾ ਦੀ ਲਾਈਟ ਨਹੀਂ ਮਿਲੀ ਉਹਨਾਂ ਨੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁਰਾਈ ਆਖਿਆ ਭਾਵਨਾ ਸਭ ਤੋਂ ਵੱਡੀ ਜਿਤਨੇ ਤੱਕ ਸਾਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਨਹੀਂ ਆਇਆ ਉਤਨੇ ਤੱਕ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਿਲ ਵਿਸ਼ਵਾਸ ਹੀ ਵੱਡੀ ਸੀ ਵਿਸ਼ਵਾਸ ਹੀ ਸਭ ਤੋਂ ਵੱਡੀ ਸੀ ਅਸੀਂ ਕਈ ਵਾਰੀ ਆ ਕੇ ਗੁਰਦੁਆਰੇ ਆ ਕੇ ਗੁਰੂ ਸਾਹਿਬ ਅੱਗੇ ਮੱਥਾ ਵੀ ਟੇਕਦੇ ਪਰ ਮੱਥਾ ਟੇਕ ਕੇ ਵੀ ਸਾਨੂੰ ਪੂਰਨ ਵਿਸ਼ਵਾਸ ਨਹੀਂ ਆਉਂਦਾ ਇਹ ਵਿਸ਼ਵਾਸ ਆ ਜਾਏ ਤਾਂ ਹੁਕਮ ਕਿਉਂ ਨਾ ਬਣੀ
ਹੁਕਮ ਨਹੀਂ ਮੰਨਦੇ। ਮੱਥਾ ਜ਼ਰੂਰ ਟੇਕਦੇ ਪਰ ਹੁਕਮ ਮੱਥਾ ਟੇਕਿਆ ਗੁਰੂ, ਮੱਥਾ ਤਾਂ ਤੇਰੇ ਅੱਗੇ ਟੇਕਾਂਗੇ ਪਰ ਤੇਰਾ ਹੁਕਮ ਨਹੀਂ ਮੰਨ। ਜੇ ਹੁਕਮ ਨਹੀਂ ਮੰਨਿਆ ਤਾਂ ਜੀਵਨ ਪ੍ਰਵਾਨ ਨਹੀਂ। ਜੇ ਮੱਥਾ ਟੇਕ ਦਿੱਤਾ ਹੈ ਫਿਰ ਪਿੱਛੇ ਕੀ ਰਹਿ ਗਿਆ? ਜੇ ਮੱਥਾ ਟੇਕਿਆ ਹੈ ਤਨ ਗੁਰੂ ਦਾ ਹੋ ਗਿਆ, ਫਿਰ ਜੋ ਗੁਰੂ ਕਾ ਹੁਕਮ ਹੈ ਠੀਕ। ਜੇ ਗੁਰੂ ਕਾ ਹੁਕਮ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਸਤਿ ਬਚੇ। ਇਹ ਨਹੀਂ

ਸੰਸਾਰ ਨੂੰ ਆਸਤਕਵਾਦ ਦਾ ਰੂਪ ਦਿੰਦੇ ਨੇ ਤੇ ਦੱਸ ਰਹੇ ਨੇ ਵੀ ਜਿਹੜੇ ਨਾਸਤਿਕਵਾਦੀ ਇਨਸਾਨ ਨੇ, ਮਨੁੱਖ ਨੇ, ਨਰ ਨੇ, ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਜਿਹੜੇ ਰੱਬ ਦਾ ਨਾਮ ਨਹੀਂ ਧਿਆਉਂਦੇ, ਉਹਨਾਂ ਵਾਸਤੇ ਇੱਕ ਸਬਜੈਕਟ ਤਿਆਰ ਕੀਤਾ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਤੇ ਇਸ ਆਪਣੇ ਪਾਵਨ ਕਲਾਮ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਦੇ ਰਾਜ਼ ਨੂੰ ਉਗੇੜਿਆ। ਐਂਡ ਦੀ ਪੰਕਤੀ ਜਿਹੜੀ ਹੈ ਨਾ, ਉਸ ਦੇ ਵਿੱਚ ਲਿਖਿਆ ਵੀ ਜਿਨ੍ਹਾਂ ਤੋਹੇ ਧਿਆਇਓ, ਜਿਹੜਾ ਨਾਸਤਿਕਵਾਦੀ ਰੱਬ ਨੂੰ ਹੀ ਨਾ ਜਪਦਾ, ਉਹ ਇਸ ਪੰਕਤੀ ਨੂੰ ਪੜ੍ਹ ਕੇ, ਸਬਜੈਕਟ ਦਾ ਐਂਡ ਮੋਰਲ ਜਿਹੜਾ ਹੁੰਦਾ ਉਸ ਨੂੰ ਪੜ੍ਹ ਕੇ ਫਿਰ ਉਸ ਦੇ ਦਿਮਾਗ ਦੀਆਂ ਕੁੰਡੀਆਂ ਖੁੱਲਦੀਆਂ ਨੇ ਵੀ ਜਿਨ੍ਹਾਂ ਤੋਹੇ ਧਿਆਇਓ ਤੇ ਨਾ ਪੂਰਨ ਪ੍ਰਤਾਪ ਪਾਇਓ, ਫਿਰ ਸਰਬ ਧਨ ਧਾਮ ਫਲ ਫੂਲ ਸਿਉ ਫਲਤ ਹੈ ਉਸ ਦਾ ਘਰ ਧਾਮ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਰੱਬ ਨੂੰ ਜਪਿਆ, ਰੱਬ ਦੇ ਚਿੰਤਨ ਦੇ ਅੰਦਰ ਜਿਸ ਨੇ ਆਪਣਾ ਮਨ ਜੋੜਿਆ ਨਾ, ਉਸ ਦੇ ਗ੍ਰਹਿ ਦੇ ਅੰਦਰ ਸਰਬ ਖੁਸ਼ੀਆਂ ਆ ਜਾਂਦੀਆਂ ਨੇ, ਸਾਰੇ ਦੇ ਸਾਰੇ ਪਦਾਰਥ ਮੌਜੂਦ ਹੋ ਜਾਂਦੇ ਨੇ। ਸਰਬ ਧਨ ਧਾਮ ਫਲ, ਚੰਗੇ ਤੋਂ ਚੰਗਾ ਫਲ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਉਸ ਦੇ ਗ੍ਰਹਿ ਵਿਚ ਬਖਸ਼ਦਾ। ਧਰਤੀ ਉਪਜਾਊ ਹੋਵੇ ਨਾ ਤੇ ਕੋਈ ਵੀ ਫਲ ਲਾ ਦੇਵੋ, ਉਹ ਫਲ ਜਿਹੜਾ ਹੈ ਫਲਦਾ। ਫਲ ਜਿਹੜੇ ਹਨ ਮਿਲਦੇ ਹਨ ਮਿੱਠੇ ਮੇਵੇ ਬਣ ਕੇ, ਫੁੱਲਾਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ, ਪਹਿਲਾਂ ਛੋਟੇ ਛੋਟੇ ਫੁੱਲ ਬਣਦੇ ਨੇ, ਫੁੱਲ ਜਿਹੜੇ ਹਨ ਧਰਤੀ ਤੇ ਗਿਰਦੇ ਨੇ, ਫੁੱਲਾਂ ਤੋਂ ਬਾਅਦ ਫਿਰ ਫਲ ਬਣ ਜਾਂਦਾ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਜਿਸ ਨੇ ਰੱਬ ਨੂੰ ਜਪਿਆ, ਜਿਹੜਾ ਆਸਤਿਕਵਾਦ ਅੰਦਰ ਉਤਰ ਗਿਆ, ਜਿਹੜਾ ਸਮੁੰਦਰ ਦੇ ਅੰਦਰ ਉਤਰ ਗਿਆ, ਗੋਤੇ ਲਾਉਣ ਦਾ ਆਨੰਦ ਉਸੇ ਨੂੰ ਆਉਣਾ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਨਾਸਤਿਕਵਾਦ ਇਨਸਾਨ, ਆ ਤੈਨੂੰ ਜਪਾਂ, ਆ ਤੈਨੂੰ ਦੱਸਾਂ ਬਈ ਰੱਬ ਨੂੰ ਜਪਣ ਵਾਲੇ ਕਿਹੜੇ ਕਿਹੜੇ ਹਨ, ਰੱਬ ਦੀ ਮੌਜੂਦਗੀ ਦੇ ਅੰਦਰ ਹਾਜ਼ਰ ਰਹਿਣ ਵਾਲੇ ਕਿਹੜੇ ਕਿਹੜੇ ਹਨ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਸਤੋਤਰ ਤਿਆਰ ਕੀਤਾ ਤੇ ਲਿਖਿਆ

ਬੰਗਾਲੀ, ਤਿੱਬਤ ਦੇ ਲੋਕ, ਰੋਹੇਲੇ ਖੰਡ ਵਿਚ ਵਸਣ ਵਾਲੇ ਲੋਕ, ਗੋਰਖਾਲੈਂਡ ਵਿਚ ਵਸਣ ਵਾਲੇ ਲੋਕ, ਚੀਨ ਵਿਚ ਵਸਣ ਵਾਲੇ ਲੋਕ, ਮਚੀਨ ਵਿਚ ਵਸਣ ਵਾਲੇ ਲੋਕ, ਸਰਬ ਧਰਤੀ ਦੇ ਉੱਪਰ ਰਹਿਣ ਵਾਲੀ ਮਨੁੱਖਤਾ ਜਿਹੜੀ ਹੈ ਨਾ, ਉਹ ਰੱਬ ਨੂੰ ਧਿਆ ਰਹੀ ਹੈ, ਜਪ ਰਹੀ ਹੈ। ਬੰਗ ਕੇ ਬੰਗਾਲੀ, ਫਿਰੰਗ ਕੇ ਫਰੰਗਾਂ ਵਾਲੀ, ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਇਹ ਦੇਸ਼ ਤੇਰੀ ਆਗਿਆ ਅੰਦਰ ਚੱਲ ਰਹੇ ਨੇ, ਤੇਰੇ ਅੱਗੇ ਸਿਜਦਾ ਕਰ ਰਹੇ ਨੇ, ਤੇਰੇ ਅੱਗੇ ਡੰਡਾਉਤ ਕਰ ਰਹੇ ਨੇ, ਤੇਰੇ ਅੱਗੇ ਵੰਦਨਾ ਪੇ ਕਰਦੇ ਨੇ, ਨਮਸਕਾਰ ਕਰਦੇ ਨੇ। ਦਿਨ ਚੜ੍ਹਦਾ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ ਨੇ, ਸ਼ਾਮ ਪੈਂਦੀ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ। ਫਿਰ ਰੋਹੇਲਾ ਖੰਡ ਰੋਹ ਕੇ ਰੋਹੇਲੇ, ਮਾਘ ਦੇਸ਼ ਕੇ ਮਘੇਲੇ, ਵੀਰ ਵੱਡੇ ਵੱਡੇ ਆਪਣੇ ਆਪ ਨੂੰ ਬਲੀ ਪੁਰਸ਼ ਕਹਾਉਣ ਵਾਲੇ, ਰੋਹੇਲਾ ਖੰਡ ਤਿੱਬਤ ਦੇ ਇਲਾਕੇ ਤੋਂ ਉਰਾਂ ਹੈ। ਇਹ ਜਿਹੜੀਆਂ ਹੇਮਕੁੰਡ ਸਾਹਿਬ ਜੀ ਦਾ ਅਸਥਾਨ ਹੈ, ਇਲਾਕਾ ਹੈ, ਇਸ ਦੇ ਨਾਲ ਦਾ ਰੋਹੇਲਾ ਖੰਡ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰੋਹੇਲੇ ਖੰਡ ਵਿਚ ਪਹੁੰਚੇ ਸਨ, ਸਤਨਾਮ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਸੀ। ਰੋਹੇਲੇ ਖੰਡ ਵਾਲੇ ਤੈਨੂੰ ਜਪਣ ਵਾਲੇ ਹਨ, ਤੇ ਮਾਘ ਦੇਸ਼ ਇਹ ਸਾਰੇ ਦੇ ਸਾਰੇ ਇਲਾਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਉਸ ਸਮੇਂ ਦੇ ਨਾਮ ਨਾਲ ਜਾਣੇ ਜਾਂਦੇ ਸਨ। ਬੜੇ ਬੜੇ ਵੀਰ ਜਿਹੜੇ ਹਨ, ਬਹਾਦੁਰ ਜਿਹੜੇ ਨੇ, ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ, ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਮਹਾਰਾਜ ਹੇ ਅਕਾਲ ਪੁਰਖ ਬੰਦਗੀ ਕਰਕੇ ਨਾਮ ਜਪ ਕੇ ਪਾਪਾਂ ਨੂੰ ਦਲਮਲ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਪਾਪਾਂ ਦੀ ਪੁੰਜ ਜਿਹੜੀ ਨਿਕਲੀ ਹੁੰਦੀ ਨਾ, ਜਿਹੜੀ ਚੋਟੀ ਬਣ ਜਾਂਦੀ ਹੈ ਨਾਮ ਜਪਣ ਦੇ ਨਾਲ। ਬੜੇ ਬੜੇ ਵੀਰ ਬਰੀ ਬਹਾਦਰ ਜਿਹੜੇ ਨੇ, ਤੇਰੇ ਨਾਮ ਨੂੰ ਜਪ ਕੇ ਪਾਪਾਂ ਨੂੰ ਦਲ ਮਲ ਦਿੰਦੇ ਨੇ। ਫਿਰ ਗੋਖਾ ਗੁਣ ਗਾਵੈ ਗੋਰਖਾ, ਗੋਰਖਾਲੈਂਡ ਵਿਚ ਰਹਿਣ ਵਾਲੇ ਇਨਸਾਨ ਗੋਖਾ ਗੁਣ ਗਾਵੈ, ਚੀਨ ਮਚੀਨ ਕੇ ਸੀਸ ਨਿਆਵੈ, ਚੀਨ ਮਚੀਨ ਦੇ ਲੋਕ ਸੀਸ ਨਵਾਉਂਦੇ ਨੇ, ਤਿੱਬਤੀ ਧਿਆਵੈ, ਤਿੱਬਤ ਦੇ ਇਲਾਕੇ ਚ ਰਹਿਣ ਵਾਲੇ ਲੋਕ ਵੀ ਤੇਰੇ ਨਾਮ ਨੂੰ ਜਪਦੇ ਨੇ। ਪਰ ਜਿਨ੍ਹੇ ਤੇਰੇ ਨਾਮ ਨੂੰ ਜਪਿਆ, ਜਿਨ ਜਿਨ ਤੇਰੇ ਨਾਮ ਨੂੰ ਧਿਆਇਆ, ਭਾਵੇਂ ਉਹ ਪੂਰਬੀ ਨਾ ਪਾਰ ਪਾਵੈ, ਹਿੰਗਲਾ ਹਿਮਾਲਾ ਧਿਆਵੈ, ਗੋਰ ਗਰਦੇ ਜੀ ਗੁਣ ਗਾਵੈ, ਤੇਰੇ ਨਾਮ ਹੈ ਜੋਗੀ ਜੋਗ ਸਤ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜਿੰਨੇ ਸ਼ਬਦ ਨੇ, ਇਹਨਾਂ ਵਿਚ ਸਰਬ ਮਨੁੱਖਤਾ ਦਾ ਨਾਮ ਲਿਖ ਕੇ, ਕੱਲੇ ਕੱਲੇ ਇਲਾਕੇ ਦਾ ਨਾਮ ਲਿਖ ਕੇ, ਕੱਲੀ ਕੱਲੀ ਜਾਤੀ ਵਰਣ ਦਾ ਨਾਮ ਲਿਖ ਕੇ ਮਹਾਰਾਜ ਨੇ ਇੱਕੋ ਗੱਲ ਕਹਿ ਦਿੱਤੀ, ਬਈ ਉਹ ਤੇਰੇ ਨਾਮ ਨੂੰ ਜਪ ਰਹੇ ਨੇ। ਇਹ ਅਕਾਲ ਪੁਰਖ ਕਰਤੇ ਤੇਰੇ ਨਾਮ ਨੂੰ ਜਪ ਰਹੇ ਨੇ, ਮੈਂ ਸਾਰਾ ਸੰਸਾਰ ਆਸਤਕਵਾਦੀ ਵੇਖਿਆ, ਤੇਰੇ ਨਾਮ ਜੁੜੇ ਹੋਏ ਨੇ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪਵਿੱਤਰ ਫੁਰਮਾਨ ਦਿੱਤਾ ਗੁਰਸਿੱਖ ਨੂੰ, ਬਈ ਹੇ ਸੰਸਾਰ ਵਿਚ ਆਉਣ ਵਾਲੇ ਜੀਵ, ਜੇ ਇਹ ਲੋਕ ਤੇਰਾ ਰੱਬ ਦਾ ਨਾਮ ਜਪਦੇ ਪਏ ਨੇ ਤੇ ਉਹਨਾਂ ਦੀ ਪਾਰ ਉਤਾਰਾ ਹੋ ਜਾਣਾ। ਆਪਣੀ ਭਾਸ਼ਾ ਵਿਚ ਉਹ ਨਾਮ ਜਪ ਰਹੇ ਨੇ, ਕਾਲੇ ਲੋਕ ਆਪਣੀ ਭਾਸ਼ਾ ਵਿਚ ਨਾਮ ਜਪਦੇ ਨੇ, ਗੋਰੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਮਧਰੇ ਚੀਨੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਜੋ ਅਕੀਦਤ ਕੀਤਾ ਗਿਆ ਉਸ ਮੁਤਾਬਕ ਨਾਮ ਜਪਦੇ ਨੇ, ਤੇ ਜਿਹੜਾ ਨਾਮ ਤੈਨੂੰ ਮਿਲਿਆ ਨਾ ਵਾਹਿਗੁਰੂ, ਉਸ ਨਾਮ ਨੂੰ ਤੂੰ ਜਪ। ਇਹ ਨਾ ਵੇਖ ਵੀ ਚੌਂ ਵਰਨਾ ਦੇ ਲੋਕ, ਕੋਈ ਮਹਾਤਮਾ ਬੁੱਧ ਦੀ ਪੂਜਾ ਕਰ ਰਿਹਾ ਹੈ, ਕੋਈ ਮਹਾਤਮਾ ਦੇਵ ਦੀ ਪੂਜਾ ਕਰ ਰਿਹਾ ਹੈ, ਕੋਈ ਸ਼ੰਕਰ ਦੀ ਪੂਜਾ ਕਰ ਰਿਹਾ, ਸ਼ੰਕਰ ਵਰਨ ਹੋਇਆ ਪਿਆ, ਕੋਈ ਚੰਦਰਮਾ ਦੀ ਪੂਜਾ ਕਰ ਰਿਹਾ, ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਧਰਤੀ ਆਕਾਸ਼ ਪੌਣ ਪਾਣੀ ਸਭ ਦੀ ਪੂਜਾ ਵਿਚ ਲੱਗਾ ਹੋਇਆ, ਇਹ ਉਹਨਾਂ ਦੇ ਅਕੀਦੇ ਮੁਤਾਬਕ ਹੀ ਨਾਮ ਜਪ ਰਹੇ ਨੇ। ਪਰ ਤੇਰਾ ਅਕੀਦਾ ਹੈ ਕੇਵਲ ਵਾਹਿਗੁਰੂ, ਇੱਕ ਅਕਾਲ ਦੀ ਪੂਜਾ, ਤੂੰ ਇੱਕ ਅਕਾਲ ਦੀ ਪੂਜਾ ਚ ਜੁੜ ਜਾ, ਇੱਕ ਅਕਾਲ ਪੁਰਖ ਦੇ ਦਰਸ਼ਨ ਕਰ, ਰੱਬ ਦੇ ਨਾਲ ਬਾਤ ਕਰ, ਰੱਬ ਦੀ ਮਿੱਠ ਬੋਲੜੀ ਭਾਸ਼ਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਨਾ, ਜਦੋਂ ਤੇਰਾ ਸਰੂਪ ਮਿੱਠ ਬੋਲੜਾ ਹੋ ਜਾਏਗਾ, ਤੇਰੇ ਸਰੂਪ ਦੇ ਬਾਹਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਝਲਕੇਗਾ, ਤੇਰੇ ਸਰੀਰ ਦੇ ਵਿਚ ਵਾਹਿਗੁਰੂ ਵਸ ਗਿਆ, ਬਾਹਰ ਤੇਰੇ ਸਰੀਰ ਦੇ ਵਿਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਝਲਕਾਂ ਪੈਣਗੀਆਂ। ਇਸ ਕਰਕੇ ਉਸ ਰੱਬ ਦੇ ਦਿੱਤੇ ਹੋਏ

ਦੁਇ ਤੁਸ ਸਾਜੀ ਅਕ ਰਸ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇ ਕਰੇ ਪਸਾਓ ਤੂੰ ਜਾਣੋ ਸਭ ਸਹਿਦ ਲਿਸ ਤਿੰਨ ਕੁਆਓ ਕਰ ਅਸਨ ਡਿਠੋ ਚਾਓ।

ਤੇਰੇ ਨਾਲ ਸਜਨ ਗਹਿਰ ਗਹਿਰ ਸਿੰਘ ਨਵਾ ਲਿਆ ਲਿਖਣਾ ਹੋਏ ਧਰਮ ਬਹਾ ਲਿਆ ਸੇਵਾ।

ਆਪਣੇ ਤਨਰੀ ਸਤਿਗੁਰੂ ਗਾਇਆ। ਇਸ ਬਹੁਤੇ ਜਨ ਭਰਮਿਆ ਤਾਂ ਸਤਿਗੁਰੂ ਸਾਹਿਬ ਸੁਣਾਇਆ, ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਵਾਇਆ। ਸਤਿਗੁਰੂ ਮਿਲਿਆ ਸਿਖਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸਹਾਇਆ।

ਜੇ ਉਹ ਆਪਣੇ ਸਭ ਤੇ ਸਾਦੇ ਖਾਜਾ ਗਵਾਈ ਹੈ ਜੇ ਲੋੜਾ ਚੰਗਾ ਆਪਣਾ ਗੁਰਬਨ ਹੁਣ ਸਦਾਈ ਹੈ ਜੇ ਜਰਵਾਣਾ ਪਾਇਆ ਜਵੇਸ਼ ਕਹਿੰਦੀ ਆਈ ਹੈ ਕੋ ਰਹਿਣ ਭਰੀਆ ਪਾਈ ਹੈ ਸ੍ਰੀ ਵਾਹਿਗੁਰੂ।

ਵਿੱਚ ਆਪ ਰੱਖਣ ਕਰ ਪ੍ਰਗਟਾ ਸੁਣਾਇਆ। ਸਤਿਗੁਰੂ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਮੋਹ ਚੁਕਾਇਆ। ਉਹ ਤੇਰਾ ਵਿਚਾਰ ਹੈ ਜਿਨ ਸੱਚੇ ਸਮਝ।

ਇੱਕ ਵਾਰੀ ਇਸ ਪੰਕਤੀ ਨੂੰ ਸਾਰੇ ਜਾਣੇ ਗਾਓ। ਛੱਡਾ ਡੇਰਾ ਇਹ ਨਹੀਂ ਜਹਾਂ ਡੇਰਾ ਤੈ ਜਾਣ।

ਸ਼ਬਦ ਆਇਆ ਨਾ ਨਿੱਜ ਘਰ, ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਉੱਥੇ ਜਾ ਕੇ ਸੁਖ ਔਰ ਸਹਿਜ ਜ਼ਿੰਦਗੀ ਦੀ ਤਮਾਮ ਐਫਰਟ ਉੱਥੇ ਜਾ ਕੇ ਖਤਮ ਹੋਣੀ ਹੈ ਅਤੇ ਸੁਖ ਮਿਲਣਾ ਹੈ। ਨਿੱਜ ਘਰ ਚ ਪਹੁੰਚਣ ਤੋਂ ਪਹਿਲਾਂ ਕਿਵੇਂ ਸੁਖ ਮਿਲ ਜਾਏਗਾ? ਜਦੋਂ ਅਸੀਂ ਆਪਣੇ ਘਰ ਚ ਪਹੁੰਚਦੇ ਹਾਂ ਨਾ, ਤੇ ਕਿਤਨੇ ਆਨੰਦ ਨਾਲ ਕਹਿੰਦੇ ਹਾਂ ਹੋਮ ਸਵੀਟ ਹੋਮ ਕਹਿੰਦੇ ਹਾਂ ਨਾ, ਹੋਮ ਸਵੀਟ ਹੋਮ ਤੋਂ ਪਹਿਲਾਂ ਚਾਹੇ ਸਾਨੂੰ ਕੋਈ ਕਿਤਨੇ ਵੀ ਲਗਜ਼ਰੀਅਸ ਘਰ ਚ ਕਿਉਂ ਨਾ ਠਹਿਰਾ ਛੱਡੇ, ਪਰ ਉਹ ਸਾਡਾ ਆਪਣਾ ਨਿੱਜ ਘਰ ਨਹੀਂ ਹੁੰਦਾ। ਆਪਣੇ ਨਿੱਜ ਘਰ ਦੇ ਵਿੱਚ ਹੀ ਜਾ ਕੇ ਅਸੀਂ ਆਖਦੇ ਹਾਂ ਹੋਮ ਸਵੀਟ ਹੋਮ, ਜਿਸ ਤਰ੍ਹਾਂ ਅਸੀਂ ਰਿਲੈਕਸ ਹੋ ਜਾਂਦੇ ਹਾਂ, ਰਿਲੀਵ ਹੋ ਜਾਂਦੇ। ਪਰ ਮਹਾਰਾਜ ਜੀ ਕਹਿੰਦੇ ਹਨ ਜਿਸ ਨੂੰ ਹੋਮ ਸਵੀਟ ਹੋਮ ਆਖਦੇ ਹੋ ਇਹ ਵੀ ਤੁਹਾਡਾ ਨਿੱਜ ਘਰ ਨਹੀਂ ਹੈ, ਕਿਉਂਕਿ ਇਸ ਘਰ ਦੇ ਵਿੱਚੋਂ ਵੀ ਇੱਕ ਦਿਨ ਨਿਕਾਲੇ ਜਾਓਗੇ, ਇਸ ਘਰ ਚੋਂ ਵੀ ਇੱਕ ਦਿਨ ਨਿਕਾਲੇ ਜਾਓਗੇ। ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਜਿਹੜਾ ਘਰ ਇੱਕ ਦਿਨ ਛੱਡ ਦੇਣਾ ਹੈ, ਗਵਾ ਦੇਣਾ ਹੈ, ਹੱਥੋਂ ਨਿਕਲ ਜਾਣਾ ਹੈ, ਘਰਦਿਆਂ ਨੇ ਹੀ ਚੱਕ ਕੇ ਬਾਹਰ ਨਿਕਾਲ ਦੇਣਾ ਹੈ, ਕਹਿੰਦੇ ਉਸ ਘਰ ਨੂੰ ਕਰਮ ਨਹੀਂ ਬੈਠੇ ਹੋ। ਇਹਨਾਂ ਵਿਚਾਰਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਪਰਮਾਰਥ ਦੀ ਰੁਚੀ ਪੈਦਾ ਕੀਤੀ ਜਾਂਦੀ ਹੈ, ਵੈਰਾਗ ਪੈਦਾ ਕੀਤਾ ਜਾਂਦਾ ਹੈ ਇਹਨਾਂ ਵਿਚਾਰਾਂ ਦੇ ਨਾਲ। ਗੁਰੂ ਮਹਾਰਾਜ ਜੀ ਆਖਦੇ ਹਨ ਨਿੱਜ ਘਰ ਮਹਿਲ ਪਾਵੋ ਸੁਖ ਸਹਿਜ, ਹੋਰ ਨਾ ਹੋਏ ਕੋ ਫਿਰ। ਜਦੋਂ ਕਹਿੰਦੇ ਹਨ ਫਿਰ ਤੁਸੀਂ ਨਿੱਜ ਘਰ ਦੇ ਵਿੱਚ ਪਹੁੰਚ ਜਾਓਗੇ, ਉਦੋਂ ਫਿਰ ਤੁਹਾਨੂੰ ਉੱਥੋਂ ਨਿਕਾਲਿਆ ਨਹੀਂ ਜਾਏਗਾ, ਬਾਹਰ ਬਾਰ ਬਾਰ ਬਾਰ ਤੁਹਾਨੂੰ ਫੇਰਾ ਨਹੀਂ ਪਏਗਾ, ਤੁਸੀਂ ਅਟਰਨਿਟੀ ਤੱਕ ਹਮੇਸ਼ਾ ਦੇ ਵਾਸਤੇ ਅਮਰ ਹੋ ਜਾਓਗੇ ਤੇ ਅਮਰ ਹੋ ਕੇ ਉਸ ਆਪਣੇ ਨਿੱਜ ਘਰ ਦੇ ਵਿੱਚ ਨਿਵਾਸ ਕਰੋਗੇ। ਸੋ ਪੁਆਇੰਟ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ ਨਿੱਜ ਘਰ ਦਾ। ਆਪ ਜੀ ਇਸ ਤਰ੍ਹਾਂ ਕੀਰਤਨ ਚ ਮੈਨੂੰ ਵੀ ਤਕਲੀਫ ਹੁੰਦੀ ਹੈ ਔਰ ਆਪ ਨੂੰ ਵੀ, ਕਿਉਂਕਿ ਇਹ ਵਿਚਾਰਾਂ ਬਹੁਤ ਡੂੰਘੀਆਂ ਅਤੇ ਸੂਖਸ਼ਮ ਹਨ। ਆਪ ਕਿਰਪਾ ਕਰਕੇ ਜੋ ਸਿਚੁਏਸ਼ਨ ਨੂੰ ਜਿਸ ਤਰ੍ਹਾਂ ਡੀਲ ਕਰਨਾ ਚਾਹੀਦਾ ਹੈ ਆਪ ਸਮਝਦਾਰ ਹੋ, ਮੈਂ ਜ਼ਿਆਦਾ ਆਖਦਾ ਠੀਕ ਨਹੀਂ ਲੱਗਦਾ, ਤਾਂ ਕਿ ਕੀਰਤਨ ਜੋ ਹੈ ਉਹ ਮੈਂ ਬੜੇ ਫੋਕਸ ਮਾਇੰਡ ਦੇ ਨਾਲ ਕਰ ਸਕਾਂ, ਉਸਦਾ ਇੰਤਜ਼ਾਮ ਕਰੋ।

ਦਾ ਅੱਗ ਕਰਨਾ ਪਏਗਾ ਥੋੜਾ ਥੋੜਾ ਨਾਲ ਨਾਲ। ਕਹਿੰਦੇ ਹਨ ਜਦੋਂ ਅਸੀਂ ਆਪਣੇ ਅੰਦਰ ਅਤੇ ਆਪਣੇ ਬਾਹਰ ਹਰ ਥਾਂ ਤੇ ਜਿਸ ਦੀ ਐਗਜ਼ਿਸਟੈਂਸ ਹੈ, ਜਿਸ ਦੀ ਹੋਂਦ ਹੈ, ਜੋ ਕਾਇਮ ਹੈ, ਆਤਮ ਰਾਮ ਆਤਮਾ, ਜਦੋਂ ਕਹਿੰਦੇ ਸੀ ਆਤਮਾ ਨੂੰ ਪਹਿਚਾਣ ਲਿਆ ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੀ ਸਿੱਖਿਆ ਦੇ ਦੁਆਰਾ ਆਤਮਾ ਨੂੰ ਪਹਿਚਾਣ ਲਿਆ, ਆਤਮਾ ਨੂੰ ਸਮਝ ਗਏ, ਸੁਰਤੀ ਦਾ ਆਤਮਾ ਦੇ ਵਿੱਚ ਨਿਵਾਸ ਹੋ ਗਿਆ, ਸੁਰਤੀ ਸਰੀਰ ਤੋਂ ਵੀ ਅਗਾਂਹ ਲੰਘ ਗਈ, ਮਨ ਤੋਂ ਵੀ ਅਗਾਂਹ ਲੰਘ ਗਈ, ਗਿਆਨ ਤੋਂ ਵੀ ਅਗਾਂਹ ਲੰਘ ਗਈ, ਜਦੋਂ ਸੁਰਤੀ ਜਾ ਕੇ ਆਤਮ ਤੀਰਥ ਦੇ ਉੱਤੇ ਨਿਵਾਸ ਕਰ ਗਈ, ਉਦੋਂ ਕਹਿੰਦੇ ਨਿੱਜ ਘਰ ਦੀ ਪ੍ਰਾਪਤੀ ਹੋ ਜਾਂਦੀ। ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿੱਜ ਘਰ ਵਾਸ। ਜਦੋਂ ਆਤਮ ਰਾਮ ਦੀ ਪਹਿਚਾਣ ਹੋ ਜਾਏ, ਆਤਮਾ ਦੀ ਪਹਿਚਾਣ ਹੋ ਜਾਏ, ਉਦੋਂ ਕਹਿੰਦੇ ਇਨਸਾਨ ਦਾ ਜਿਹੜਾ ਨਿਵਾਸ ਹੈ ਨਾ, ਉਹ ਆਪਣੇ ਨਿੱਜ ਘਰ ਦੇ ਵਿੱਚ ਹੋ ਜਾਂਦਾ ਹੈ। ਉਦੋਂ ਉਹ ਸਰੀਰ ਚ ਹੀ ਨਹੀਂ ਰਹਿੰਦਾ, ਮਨ ਚ ਹੀ ਨਹੀਂ ਰਹਿੰਦਾ, ਉਦੋਂ ਉਹ ਆਤਮਾ ਦੇ ਵਿੱਚ ਰਹਿੰਦਾ ਹੈ। ਹੁਣ ਅਸੀਂ ਸਰੀਰ ਚ ਰਹਿੰਦੇ ਹਾਂ, ਸਰੀਰ ਚ ਰਹਿੰਦੇ ਹਾਂ, ਆਓ ਤਾਂ ਭਲਾ ਗੁਰੂ ਮਹਾਰਾਜ ਨੂੰ ਪੁੱਛੀਏ, ਮਹਾਰਾਜ ਜੀ ਸਾਨੂੰ ਆਪ ਜੀ ਇਹ ਆਖਦੇ ਹੋ ਕਿ ਡੱਡਾ ਡੇਰਾ ਇਹ ਨਹੀਂ, ਇਹ ਡੇਰਾ ਨਹੀਂ ਹੈ, ਇਹ ਘਰ ਨਹੀਂ ਹੈ, ਆਪ ਜੀ ਦਾ ਘਰ ਕਿੱਥੇ ਹੈ? ਉਸੇ ਦਾ ਹੀ ਐਡਰੈਸ ਦੇ ਦਿਓ, ਆਪ ਜੀ ਆਪਣੇ ਘਰ ਦਾ ਐਡਰੈਸ ਦਿਓ, ਆਪ ਜੀ ਆਪਣੇ ਘਰ ਦੇ ਮੁਤਲਕ ਦੱਸੋ ਵੀ ਤੁਹਾਡਾ ਘਰ ਕਿੱਥੇ ਹੈ। ਹੁਣ ਗੁਰਬਾਣੀ ਦੇ ਵਿੱਚੋਂ ਸੁਣਨਾ ਕਿ ਮਹਾਰਾਜ ਜੀ ਨੇ ਕਿਤੇ ਨੀ ਆਖਿਆ ਕਿ ਮੇਰਾ ਘਰ ਫਲਾਨੇ ਜ਼ਿਲ੍ਹੇ ਚ ਹੈ, ਫਲਾਨੇ ਡਿਸਟ੍ਰਿਕਟ ਦੇ ਵਿੱਚ ਹੈ, ਫਲਾਨੇ ਪਿੰਡ ਦੇ ਵਿੱਚ ਹੈ। ਉਹ ਆਪਣਾ ਘਰ ਹੁਣ ਦੱਸਦੇ ਹਨ ਕਿ ਸਾਡਾ ਘਰ ਕਿੱਥੇ ਹੈ। ਕਹਿੰਦੇ ਹਨ

ਸਮਝਾਉਂਦੇ ਹਨ ਸਾਨੂੰ ਕਿ ਡੱਡਾ ਡੇਰਾ ਇਹ ਨਹੀਂ, ਇੱਥੇ ਤੁਹਾਡਾ ਡੇਰਾ ਨਹੀਂ ਹੈ, ਜੋ ਵੀ ਤੁਸੀਂ ਹੋ ਉਸਨੇ ਬਦਲ ਜਾਣਾ ਹੈ, ਉਸਨੇ ਬਦਲ ਜਾਣਾ ਹੈ, ਜਿਸ ਵੀ ਸਿਚੁਏਸ਼ਨ ਦੇ ਵਿੱਚ ਹੋ ਉਸਨੇ ਬਦਲ ਜਾਣਾ ਹੈ, ਜਿਸ ਵੀ ਹਾਲਾਤ ਦੇ ਵਿੱਚ ਹੋ ਉਸਨੇ ਬਦਲ ਜਾਣਾ ਹੈ। ਕੋਈ ਵੀ ਚੀਜ਼ ਜੋ ਇੱਥੇ ਹੈ ਉਹ ਪਰਮਾਨੈਂਟ ਨਹੀਂ ਹੈ, ਇਹ ਡੇਰਾ ਨਹੀਂ। ਜਿਸ ਘਰ ਨੂੰ ਘਰ ਸਮਝਦੇ ਹੋ ਇਹ ਵੀ ਤੁਹਾਡਾ ਡੇਰਾ ਨਹੀਂ ਹੈ, ਔਰ ਇਹ ਵੀ ਪਤਾ ਨਹੀਂ ਕਿਸ ਦਿਨ ਉਸ ਘਰ ਦੇ ਵਿੱਚ ਤੁਹਾਡਾ ਜੋ ਦਿਨ ਹੈ ਉਹ ਆਖੀਰਲਾ ਦਿਨ ਹੈ, ਇਹ ਤੁਹਾਡਾ ਡੇਰਾ ਨਹੀਂ ਹੈ। ਡੱਡਾ ਡੇਰਾ ਇਹ ਨਹੀਂ, ਜਹਿਨ ਡੇਰਾ ਤਹਿ ਜਾਨ। ਕਹਿੰਦੇ ਜਿੱਥੇ ਤੁਹਾਡਾ ਅਸਲ ਡੇਰਾ ਹੈ, ਸਮਝਦਾਰੀ ਇਸ ਗੱਲ ਚ ਹੈ ਕਿ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਟਾਈਮ ਨਾ ਜ਼ਿਆਦਾ ਆਪਣਾ ਜੋ ਹੈ ਉਹ ਵੇਸਟ ਕਰੋ, ਆਪਣਾ ਟਾਈਮ ਨਾ ਜ਼ਾਇਆ ਕਰੋ, ਆਪਣੇ ਅਸਲ ਘਰ ਨੂੰ ਲੱਭਣ ਦੀ ਕੋਸ਼ਿਸ਼ ਕਰੋ। ਜਹਿਨ ਡੇਰਾ ਤਹਿ ਜਾਨ। ਫਿਰ ਕਹਿੰਦੇ ਹਨ ਕਿ ਉਸ ਡੇਰੇ ਦਾ ਉਸ ਘਰ ਦਾ ਪਤਾ ਕਿਵੇਂ ਚੱਲੇ? ਕਹਿੰਦੇ ਨੇ ਉਹ ਡੇਰਾ ਕਾ ਸੰਜਮੋ, ਉਸ ਡੇਰੇ ਤੱਕ ਪਹੁੰਚਣ ਦਾ ਜਿਹੜਾ ਸੰਜਮ ਦਾ ਭਾਵ ਵਿਧੀ ਹੈ, ਗੁਰ ਕੇ ਸ਼ਬਦ ਪਛਾਣ, ਗੁਰੂ ਦੇ ਸ਼ਬਦ ਦੇ ਰਾਹੀਂ ਉਸਦੀ ਪਛਾਣ ਆਣੀ ਹੈ, ਜਦੋਂ ਸ਼ਬਦਾਂ ਦੀ ਅਸੀਂ ਵਿਚਾਰ ਕਰਾਂਗੇ। ਫਿਰ ਕਹਿੰਦੇ ਹਨ ਆ ਡੇਰਾ ਕੋ ਸ਼ਰਮ ਕਰ ਘਾਲੇ, ਆ ਜਿਹੜੇ ਇੱਥੇ ਦੇ ਡੇਰੇ ਹਨ ਸਾਡੇ ਜੋ ਘਰ ਹਨ, ਇਹਨਾਂ ਦੇ ਵਾਸਤੇ ਅਸੀਂ ਇਤਨੀ ਮਿਹਨਤ ਕਰਦੇ ਹਾਂ, ਇਤਨੀ ਸ਼ਰਮ ਦਾ ਭਾਵ ਹੁੰਦਾ ਹੈ ਮਿਹਨਤ, ਇਤਨੀ ਮਿਹਨਤ ਮੁਸ਼ਕਤ ਕਰਦੇ ਹਾਂ, ਜਾਂ ਕਾ ਤਸੂ ਨਹੀਂ ਸੰਘ ਚਾਲੇ, ਜਿਸ ਦਾ ਇੱਕ ਕੱਖ ਵੀ ਨਾਲ ਨਹੀਂ ਜਾਣਾ। ਯਾ ਡੇਰਾ ਕੋ ਸ਼ਰਮ ਕਰ ਘਾਲੇ, ਜਾਂ ਕਾ ਤਸੂ ਨਹੀਂ ਸੰਘ ਚਾਲੇ। ਕਹਿੰਦੇ ਉਹ ਡੇਰਾ ਕੀ ਸੋ ਮਿਤ ਜਾਣੇ, ਉਸ ਅਸਲ ਪਰਮਾਨੈਂਟ ਡੇਰੇ ਦੀ ਜੋ ਮਿਤੀ ਭਾਵ, ਉਸ ਦੀ ਜੋ ਇਨਫੋਰਮੇਸ਼ਨ ਹੈ, ਉਸ ਦਾ ਗਿਆਨ ਜੋ ਹੈ, ਉਸਦੀ ਪ੍ਰਾਪਤੀ ਹੈ, ਉਹ ਉਸਨੂੰ ਹੁੰਦੀ ਹੈ, ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਨੇ, ਜਿਸ ਉੱਤੇ ਭਗਵਾਨ ਦੀ ਅਕਾਲ ਪੁਰਖ ਵਾਹਿਗੁਰੂ ਦੀ ਪੂਰਨ ਦ੍ਰਿਸ਼ਟੀ ਹੋਵੇ, ਉਹ ਭਾਗਾਂ ਵਾਲਾ ਹੁੰਦਾ ਹੈ, ਉਸ ਡੇਰੇ ਨੂੰ ਲੱਭਦਾ ਹੈ, ਬਾਕੀ ਇਹਨਾਂ ਹੀ ਡੇਰਿਆਂ ਦੇ ਵਿੱਚ ਖਚਿਤ ਹੋ ਕੇ ਰਹਿ ਜਾਂਦੇ ਹਨ, ਸੋਚਦੇ ਨਹੀਂ ਹਨ। ਅਖੀਰ ਚ ਆਖਦੇ ਹਨ ਡੇਰਾ ਨਿਹਚਲ ਸਾਧ ਸੰਗ ਪਾਇਆ, ਸਾਧੂਆਂ ਦੀ ਸੰਗਤ ਦੇ ਵਿੱਚ ਕਹਿੰਦੇ ਉਹ ਜਿਹੜਾ ਨਿਹਚਲ ਡੇਰਾ ਹੈ ਉਹ ਪਾਇਆ ਜਾਂਦਾ ਹੈ। ਇੱਕ ਦਫਾ ਉਸ ਡੇਰੇ ਨੂੰ, ਉਸ ਨਿੱਜ ਘਰ ਨੂੰ ਇਨਸਾਨ ਪ੍ਰਾਪਤ ਕਰ ਲੈ, ਨਾਨਕ ਤੇ ਜਨ ਨੈਣ ਡੋ ਲਾਇਆ, ਉਹ ਜਨ ਉਹ ਇਨਸਾਨ ਕਦੇ ਵੀ ਫਿਰ ਮੁੜ ਕੇ ਡੋਲਦਾ ਨਹੀਂ ਹੈ, ਕਿਉਂਕਿ ਜਿਸਨੂੰ ਆਪਣਾ ਘਰ ਪ੍ਰਾਪਤ ਹੋ ਗਿਆ ਉਸਨੇ ਫਿਰ ਕੀ ਡੋਲਣਾ ਹੋਇਆ। ਤੋ ਅੱਜ ਦੇ ਕੀਰਤਨ ਦੇ ਵਿੱਚੋਂ ਜੋ ਸਿੱਖਿਆ, ਜੋ ਗੁਰਮਤਿ ਸਾਨੂੰ ਪ੍ਰਾਪਤ ਹੋ ਰਹੀ ਹੈ, ਉਹ ਸਾਨੂੰ ਇਹ ਅਵੇਕਨਿੰਗ ਦੇ ਰਹੀ ਹੈ, ਇਹ ਜਾਗ ਲਿਆ ਰਹੀ ਹੈ ਸਾਡੇ ਅੰਦਰ, ਸਾਨੂੰ ਜਗਾ ਰਹੀ ਹੈ ਕਿ ਅਗਰ ਇਹਨਾਂ ਹੀ ਘਰਾਂ ਨੂੰ ਆਪਣਾ ਘਰ ਬਣਾ ਕੇ ਬੈਠੇ ਹੋ ਤੇ ਇਹ ਤੇ ਰਾਹ ਦੇ ਵਿੱਚ ਹੀ ਜਿਸ ਤਰ੍ਹਾਂ ਕੋਈ ਰੁਕ ਗਿਆ ਹੋਵੇ ਉਹ ਹਾਲ ਹੈ, ਇਹ ਮੰਜ਼ਿਲ ਨਹੀਂ ਹੈ, ਇਹ ਤੇ ਰਸਤੇ ਦੇ ਵਿੱਚ ਹੀ ਇੱਕ ਛੋਟਾ ਜਿਹਾ ਪੜਾਅ ਹੈ ਚੰਦ ਇੱਕ ਦਿਨਾਂ ਦਾ। ਨਾਨਕ ਦੁਨੀਆਂ ਚਾਰ ਦਿਹਾੜੇ, ਬਸ ਇਤਨਾ ਕੀ ਹੈ ਇਸਦਾ ਅਸਥਾਨ, ਨਾਨਕ ਦੁਨੀਆਂ ਚਾਰ ਦਿਹਾੜੇ, ਸੁੱਖ ਕੀਤੇ ਦੁੱਖ ਹੋਈ। ਇਹਨਾਂ ਚਾਰ ਕੁ ਦਿਨਾਂ ਦੇ ਵਾਸਤੇ ਜਿਤਨੇ ਜ਼ਿਆਦਾ ਸੁੱਖ ਢੂੰਡੋਗੇ ਉਤਨੇ ਜ਼ਿਆਦਾ ਦੁਖੀ ਹੋਵੋਗੇ, ਉਤਨੇ ਜ਼ਿਆਦਾ ਪਰੇਸ਼ਾਨ ਹੋਵੋਗੇ। ਤੋ ਇੱਕ ਦਫਾ ਆਓ ਇਸ ਵਿਚਾਰ ਨੂੰ ਆਪਣੇ ਅੰਦਰ ਲੈ ਕੇ ਜਾਣਾ ਹੈ ਨਾਲ, ਕਿ ਅਸਾਂ ਕੋਈ ਆਪਣਾ ਨਿੱਜ ਘਰ ਹਾਲੇ ਹੋਰ ਹੈ ਜੋ ਲੱਭਣਾ ਹੈ, ਜਿੱਥੇ ਜਾ ਕੇ ਇਹ ਸਾਡੀ ਰੂਹ ਨੇ ਨਿਵਾਸ ਕਰਨਾ ਹੈ, ਇਸ ਵਿਚਾਰ ਨੂੰ ਨਾਲ ਲੈ ਕੇ ਜਾਣਾ। ਪ੍ਰੇਮ ਨਾਲ ਇੱਕ ਦਫਾ ਇਸ ਪੰਕਤੀ ਨੂੰ ਰੋਜ਼ ਰੱਖ ਕੇ ਚੱਲਦੇ ਹਾਂ।

ਹੁਣ ਅਸੀਂ ਇਸ ਨੂੰ ਆਪਣਾ ਡੇਰਾ ਕਿਉਂ ਬਣਾ ਲਿਆ ਹੈ, ਕਾਰਨ ਕੀ ਹੈ? ਹਾਲਾਂਕਿ ਇਹ ਮੰਜ਼ਿਲ ਨਹੀਂ ਹੈ, ਇਹ ਅਖੀਰ ਨਹੀਂ ਹੈ, ਇਹ ਸਾਡੀ ਡੈਸਟੀਨੇਸ਼ਨ ਨਹੀਂ ਹੈ, ਪਰ ਫਿਰ ਵੀ ਅਸੀਂ ਇਸੇ ਨੂੰ ਡੇਰਾ ਕਿਉਂ ਬਣਾ ਕੇ ਬੈਠ ਗਏ ਹਾਂ ਤੇ ਸਾਰੀ ਦੀ ਸਾਰੀ ਐਫਰਟ ਐਂਡ ਐਨਰਜੀ ਟਾਈਮ ਇਸੇ ਹੀ ਡੇਰੇ ਤੇ ਕਿਉਂ ਲਗਾਈ ਜਾਂਦੇ ਹਾਂ, ਉਹਦਾ ਰੀਜ਼ਨ ਕੀ ਹੈ? ਸਾਨੂੰ ਰੀਜ਼ਨ ਲੱਭਣਾ ਪਏਗਾ ਕਿ ਕਿਉਂ ਅਸੀਂ ਇਤਨੇ ਜ਼ਿਆਦਾ ਫੋਕਸਡ ਹਾਂ ਇਸੇ ਡੇਰੇ ਉੱਤੇ, ਜਿਸ ਨੂੰ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਡੇਰਾ ਹੈ ਹੀ ਨਹੀਂ, ਕਿਸੇ ਦਿਨ ਵੀ ਤੁਹਾਨੂੰ ਇਹ ਛੋੜਨਾ ਪਏਗਾ। ਗੁਰੂ ਮਹਾਰਾਜ ਜੀ ਦਾ ਵਚਨ ਝੂਠਤੇ ਹੋ ਨਹੀਂ ਸਕਦਾ, ਉਹ ਕਹਿੰਦੇ ਹਨ ਇਹ ਡੇਰਾ ਬਿਲਕੁਲ ਨਹੀਂ ਹੈ। ਜੋ ਕਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਦੇਰ ਹੈਸ ਟੂ ਬੀ ਸਮ ਰੀਜ਼ਨ ਬਿਹਾਈਂਡ ਇਟ, ਕਿ ਜਿਹੜਾ ਘਰ ਅਖੀਰ ਛੱਡ ਹੀ ਦੇਣਾ ਹੈ ਉਸ ਦੇ ਨਾਲ ਮਾਇੰਡ ਇਤਨਾ ਅਟੈਚਡ ਹੈ, ਉਸੇ ਉੱਤੇ ਹੀ ਸਾਰਾ ਫੋਕਸ ਹੈ, ਉਹ ਕਿਉਂ ਹੈ? ਉਸਦੇ ਦੋ ਕਾਰਨ ਹਨ, ਉਹ ਦੋ ਕਾਰਨ ਆਪ ਜੀ ਦੇ ਸਾਹਮਣੇ ਮੈਂ ਰੱਖਦਾ ਹਾਂ। ਨੰਬਰ ਇੱਕ ਕਾਰਨ ਇਹ ਹੈ ਕਿ ਜੀਵਨ ਦੇ ਵਿੱਚ ਜਦੋਂ ਇਨਸਾਨ ਨੂੰ ਮੌਤ ਭੁੱਲ ਜਾਏ, ਫਿਰ ਉਹ ਸੋਚਦਾ ਹੈ ਕਿ ਮੈਂ ਹਮੇਸ਼ਾ ਹੀ ਇੱਥੇ ਰਹਿਣਾ ਹੈ। ਮਰਨਾ ਜਦੋਂ ਭੁੱਲ ਜਾਏ ਫਿਰ ਉਸਨੂੰ ਇਹ ਡਰ ਹਟ ਜਾਂਦਾ ਹੈ ਕਿ ਇੱਥੋਂ ਮੈਂ ਕਦੇ ਜਾਣਾ ਵੀ ਹੈ। ਜਿਸ ਨੂੰ ਯਾਦ ਰਹੇ ਮੌਤ, ਉਸਨੂੰ ਹਮੇਸ਼ਾ ਇਹ ਪਤਾ ਹੁੰਦਾ ਹੈ ਕਿ ਕਿਸੇ ਵੀ ਪਲ ਇੱਥੋਂ ਮੈਂ ਜਾ ਸਕਦਾ ਹਾਂ, ਫਿਰ ਮੈਂ ਅਗਾਂਹ ਕਿੱਥੇ ਜਾਵਾਂਗਾ, ਉਸਨੂੰ ਅਗਾਂਹ ਦਾ ਕੰਸਰਨ ਹੁੰਦਾ ਹੈ, ਇੱਥੇ ਦਾ ਨਹੀਂ। ਨੰਬਰ ਇੱਕ ਸਾਡੇ ਜੀਵਨ ਦੇ ਵਿੱਚ ਜੋ ਲੈਕ ਆਈ ਹੈ ਉਹ ਇਹ ਹੈ ਕਿ ਸਾਨੂੰ ਮਰਨਾ ਭੁੱਲ ਗਿਆ ਹੈ। ਹਾਂ, ਜਦੋਂ ਮਰਨਾ ਆਏਗਾ ਮਰ ਜਾਵਾਂਗੇ, ਉਹਦੀ ਚਿੰਤਾ ਕਰਨ ਦੀ ਕੀ ਲੋੜ ਹੈ? ਐਵੇਂ ਕਿਉਂ ਪਰੇਸ਼ਾਨ ਹੋਈ ਜਾਈਏ? ਔਰ ਦੂਸਰੀ ਗੱਲ ਇਹ ਹੈ, ਹਾਲਾਂਕਿ ਗੁਰਬਾਣੀ ਆਖਦੀ ਹੈ ਕਿ ਮਰਨਾ ਚੇਤੇ ਕਰੋ, ਉਸਨੂੰ ਯਾਦ ਰੱਖੋ, ਮੈਂ ਉਸਦੇ ਉੱਤੇ ਪੰਕਤੀਆਂ ਸੁਣਾਵਾਂਗਾ। ਦੂਸਰੀ ਗੱਲ ਇਹ ਹੈ ਕਿ ਮਰਨ ਤੋਂ ਬਾਅਦ ਸਾਡੇ ਨਾਲ ਕੀ ਹੁੰਦਾ ਹੈ ਉਸ ਦਾ ਸਾਨੂੰ ਕੋਈ ਖਿਆਲ ਹੀ ਨਹੀਂ ਹੈ, ਜਿਸ ਤਰ੍ਹਾਂ ਕਿ ਕੁਝ ਹੋਣਾ ਹੀ ਨਹੀਂ ਹੈ, ਜਾਂ ਜਦੋਂ ਹੋਏਗਾ ਉਦੋਂ ਦੇਖੀ ਜਾਏਗੀ। ਇਹ ਦੋ ਰੀਜ਼ਨ ਹਨ, ਇੱਕ ਸਾਨੂੰ ਮੌਤ ਭੁੱਲ ਗਈ ਹੈ, ਇੱਕ ਸਾਨੂੰ ਇਹ ਨਹੀਂ ਪਤਾ ਕਿ ਸਰੀਰ ਦੇ ਛੱਡਣ ਤੋਂ ਬਾਅਦ ਰੂਹ ਦਾ ਅਗਾਂਹ ਦਾ ਵੀ ਕੋਈ ਸਫ਼ਰ ਹੈ, ਰੂਹ ਦੀ ਅਗਾਂਹ ਦੀ ਵੀ ਕੋਈ ਗਤੀ ਹੈ, ਇਸ ਦਾ ਅਗਾਂਹ ਦਾ ਵੀ ਕੋਈ ਹਾਲ ਹੈ, ਉਸ ਦੇ ਲਈ ਅਸੀਂ ਬਿਲਕੁਲ ਕੰਸਰਨ ਨਹੀਂ ਹਾਂ। ਸਾਡੇ ਜੀਵਨ ਦੇ ਵਿੱਚ ਉਹ ਕੋਈ ਵੀ ਪ੍ਰਾਇਓਰਿਟੀ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਉਸ ਦਾ ਕੋਈ ਵੀ ਥਾਂ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਉਹ ਕੋਈ ਇਸ਼ੂ ਹੀ ਨਹੀਂ ਹੈ ਕਿ ਬਾਅਦ ਦੇ ਵਿੱਚ ਕੀ ਹੋਣਾ ਹੈ। ਪਰ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਤੇ ਬਹੁਤ ਭਾਰਾ ਇਸ਼ੂ ਹੈ ਕਿ ਇਨਸਾਨ ਇੱਥੇ ਨਾਲੋਂ ਜ਼ਿਆਦਾ ਫਿਕਰਮੰਦ ਤੈਨੂੰ ਅਗਾਂਹ ਲਈ ਹੋਣਾ ਚਾਹੀਦਾ, ਉੱਥੇ ਕੀ ਕਰੇਗਾ, ਉੱਥੇ ਫਿਰ ਤੂੰ ਕੀ ਕਰ ਸਕੇਗਾ? ਇਹ ਦੋ ਰੀਜ਼ਨਸ ਹਨ ਜਿਨ੍ਹਾਂ ਦੇ ਕਰਕੇ ਜੋ ਸਾਡੀ ਅਵੇਅਰਨੈਸ ਦੇ ਵਿੱਚ ਨਾ ਹੋਣ ਕਰਕੇ, ਸਾਡੇ ਧਿਆਨ ਦੇ ਵਿੱਚ ਨਾ ਹੋਣ ਕਰਕੇ ਅਸੀਂ ਇੱਥੇ ਦੇ ਡੇਰੇ ਦੇ ਵਿੱਚ ਹੀ ਮਸਤ ਹੋ ਕੇ ਆਰਾਮ ਨਾਲ ਬੈਠ ਜਾਂਦੇ ਹਾਂ ਅਤੇ ਆਪਣਾ ਨਿੱਜ ਘਰ ਪ੍ਰਾਪਤ ਕਰਨ ਤੋਂ ਅਸੀਂ ਮਹਿਰੂਮ ਰਹਿ ਜਾਂਦੇ ਹਾਂ। ਆਓ ਹੁਣ ਮਹਾਰਾਜ ਜੀ ਦੇ ਵਿੱਚੋਂ ਮਹਾਰਾਜ ਦੀ ਬਾਣੀ ਦੀਆਂ ਪੰਕਤੀਆਂ ਸੁਣੋ, ਕਿਉਂਕਿ ਮੈਂ ਅਰਜ਼ ਕੀਤੀ ਸੀ ਕਿ ਹਰ ਗੱਲ ਜੋ ਹੈ ਉਹ ਗੁਰੂ ਬਾਬਾ ਜੀ ਦਾ ਸੁਨੇਹਾ ਹੀ ਆਪ ਜੀ ਨੂੰ ਪਹੁੰਚਾਉਣਾ ਹੈ। ਤਾਂ ਗੁਰੂ ਮਹਾਰਾਜ ਸਾਡੇ ਜੀਵਨ ਨੂੰ ਦੇਖ ਕੇ, ਸਾਡੇ ਜੀਵਨ ਦੀ ਜੋ ਕਮੀ ਹੈ ਉਸ ਨੂੰ ਦੇਖਦੇ ਹਨ ਕਿ ਸਾਨੂੰ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਇਹ ਅਵੇਅਰਨੈਸ ਨਹੀਂ ਕਿ ਅਸਾਂ ਮਰਨਾ ਵੀ ਹੈ। ਤੇ ਜਿਨ੍ਹਾਂ ਨੂੰ ਉਹ ਯਾਦ ਹੈ ਉਹ ਬਾਣੀ ਚ ਆਖਦੇ ਹਨ, ਭੈ ਮਰਬੇ ਕੋ ਵਿਸਰਤ ਨਾਹਨ ਤੇ ਚਿੰਤਾ ਤਨ ਜਾਰਾ, ਕਹਿੰਦੇ ਮਰਨ ਦਾ ਜਿਹੜਾ ਭੈ ਹੈ ਇਹ ਜਿਹੜੇ ਜਾਗਰੂਕ ਹਨ ਅਵੇਕਨਡ ਹਨ ਉਹਨਾਂ ਨੂੰ ਹੈ। ਉਹ ਕਹਿੰਦੇ ਇਸ ਚਿੰਤਾ ਨੇ ਤੇ ਤਨ ਜਾਲ ਕੇ ਰੱਖ ਦਿੱਤਾ ਹੈ, ਸਾੜ ਕੇ ਰੱਖ ਦਿੱਤਾ ਹੈ, ਕਮਜ਼ੋਰ ਕਰਕੇ ਰੱਖ ਦਿੱਤਾ ਹੈ ਕਿ ਅਗਾਂਹ ਕੀ ਬਣੇਗਾ ਮੇਰਾ ਜਾ ਕੇ, ਕਿਆ ਜਾਣਾ ਕਿਆ ਹੋਏਗਾ ਰਿਮਾਈ। ਗੁਰੂ ਮਹਾਰਾਜ ਜੀ ਅਨੇਕਾਂ ਵਚਨ ਕਹਿੰਦੇ ਹਨ। ਤਾਂ ਗੁਰੂ ਮਹਾਰਾਜ ਇਹ ਆਖਦੇ ਹਨ ਸਾਡੇ ਜੀਵਨ ਨੂੰ ਦੇਖ ਕੇ, ਸਾਡੇ ਜੀਵਨ ਦੇ ਵਿੱਚ ਜੋ ਕਰੈਕਸ਼ਨਸ ਲਿਆਉਣ ਵਾਲੀਆਂ ਹਨ ਉਹਨਾਂ ਨੂੰ ਜਦੋਂ ਦੇਖਦੇ ਹਨ ਤੇ ਕਹਿੰਦੇ ਹਨ

ਸਭ ਰੋਗੀ ਹਨ। ਕ੍ਰਿਸ਼ਨਾ ਦਾ ਡਿਜ਼ਾਇਰਸ ਦਾ ਇੱਕ ਰੋਗ ਲੱਗਿਆ ਪਿਆ ਹੈ। ਇਨਸਾਨ ਉਸ ਤ੍ਰਿਸ਼ਨਾ ਦੇ ਵਸ ਹੋ ਕੇ ਚੰਗਾ ਭਲਾ ਸੁਖੀ ਸੈਟਲਡ ਆਰਾਮ ਦੇ ਨਾਲ ਰਹਿੰਦਾ ਹੋਇਆ ਵੀ ਇਹ ਚੈਨ ਨਹੀਂ ਲੈਂਦਾ, ਇਹ ਟਿਕਦਾ ਨਹੀਂ ਹੈ, ਇਸ ਨੂੰ ਇਹ ਖਿਆਲ ਹੀ ਨਹੀਂ ਹੈ ਕਿ ਮੈਂ ਕਿਤੇ ਟਿਕ ਵੀ ਜਾਵਾਂ। ਕਈ ਲੋਕ ਸਾਰੀ ਉਮਰ ਹੀ ਆਖਦੇ ਰਹਿਣਗੇ ਬਸ ਹੁਣ ਥੋੜੇ ਸਾਲਾਂ ਚ ਸੈਟਲ ਹੋ ਜਾਵਾਂਗੇ, ਉਹ ਸਾਰੀ ਉਮਰ ਸੈਟਲ ਨਹੀਂ ਹੁੰਦੇ। ਉਹ ਫਿਰ ਇਹ ਕਹਿਣਗੇ ਕਿ ਬਸ ਥੋੜੇ ਜਿਹੇ ਸਾਲ ਹੋਰ ਹਨ, ਦੈਨ ਵੀ ਵਿਲ ਬੀ ਸੈਟਲ, ਅਫਕੋਰਸ ਦੈਨ ਯੂ ਵਿਲ ਬੀ ਸੈਟਲਡ, ਬਟ ਇਨ ਦਾ ਗ੍ਰੇਵ। ਹੋਰ ਸੈਟਲ ਕਿੱਥੇ ਹੋਣਾ? ਮਹਾਰਾਜ ਜੀ ਕਹਿੰਦੇ ਨੇ ਉਦੋਂ ਸੈਟਲ ਹੋਵੋਗੇ ਜਦੋਂ ਨਾ ਹੱਥ ਚੱਲਣਗੇ, ਨਾ ਅੱਖਾਂ ਕੰਮ ਕਰਨਗੀਆਂ, ਨਾ ਦਿਮਾਗ ਕੰਮ ਕਰੇਗਾ, ਨਾ ਸਰੀਰ ਸ਼ਕਤੀ ਰਹਿ ਜਾਏਗੀ, ਉਦੋਂ ਸੈਟਲ ਹੋਣ ਦੀ ਕੋਸ਼ਿਸ਼ ਕਰੋਗੇ। ਚਰਨ ਸੀਸ ਕਰ ਕੰਪਣ ਲਾਗੇ, ਨੈਣੀ ਨੀਰ ਅਸਾਰ ਬਹਿ, ਜਿਹਵਾ ਬਚਨ ਸੁਧ ਨਹੀਂ ਨਿਕਸੇ, ਤਬਰੇ ਧਰਮ ਕੀ ਆਸ ਕਰੇ। ਉਦੋਂ ਜਾ ਕੇ ਧਰਮ ਦੀ ਆਸ ਕਰਦੇ ਕਿ ਮੈਂ ਉਦੋਂ ਕਮਾ ਲਾਂਗਾ, ਪਹਿਲਾਂ ਮੈਂ ਸੈਟਲ ਹੋ ਜਾਵਾਂ। ਕਹਿੰਦੇ ਸੈਟਲ ਹੋ ਕੇ ਵੀ ਤੁਸੀਂ ਕਦੇ ਸੈਟਲ ਨਹੀਂ ਹੋ ਸਕਦੇ, ਕਿਉਂਕਿ ਇਹ ਡੇਰਾ ਹੀ ਨਹੀਂ ਹੈ, ਤਿੱਥੇ ਸੈਟਲ ਕਿਵੇਂ ਹੋ ਸਕਦੇ ਹੋ? ਇਹ ਤੇ ਰਾਹ ਹੈ, ਰਾਹ ਚ ਹੀ ਕਿਵੇਂ ਸੈਟਲ ਹੋ ਸਕਦੇ ਹੋ? ਸੋ ਡੋਂਟ ਬੀ ਟੂ ਮਚ ਬਾਦਰਡ ਅਬਾਊਟ ਸੈਟਲਿੰਗ। ਜਿੱਥੇ ਵੀ ਹੋ, ਜਿਵੇਂ ਵੀ ਹੋ, ਜਿਸ ਤਰ੍ਹਾਂ ਦੇ ਵੀ ਹੋ, ਸੈਟਲ ਹੀ ਸਮਝੋ ਅਤੇ ਆਪਣਾ ਅਗਾਂਹ ਦਾ ਜੋ ਸਫ਼ਰ ਹੈ ਉਸਨੂੰ ਅਕੰਪਲਿਸ਼ ਕਰਨ ਦੀ ਕੋਸ਼ਿਸ਼ ਕਰੋ। ਤੇ ਗੁਰੂ ਮਹਾਰਾਜ ਆਖਦੇ ਹਨ ਉਹ ਇਹ ਤਾਂ ਹੋਇਆ ਹੈ ਕਿ ਅਸੀਂ ਇੱਥੇ ਹੀ ਸੈਟਲ ਹੋਣ ਦੀ ਕੋਸ਼ਿਸ਼ ਕਰੀ ਜਾਂਦੇ ਹਾਂ, ਕਿਉਂਕਿ ਸਾਨੂੰ ਮਰਨਾ ਭੁੱਲ ਗਿਆ ਕਿ ਇੱਥੇ ਤੇ ਸੈਟਲ ਹੋਇਆ ਜਾ ਹੀ ਨਹੀਂ ਸਕਦਾ। ਕਹਿੰਦੇ ਹਨ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਮਰਨਾ ਮਨੋ ਵਿਸਾਰ ਦਿੱਤਾ ਹੈ, ਮਰਨਾ ਮਨੋ ਵਿਸਾਰ ਦਿੱਤਾ ਹੈ। ਜਿੱਥੇ ਮੌਤ ਹਰ ਵੇਲੇ ਸਿਰ ਤੇ ਮੰਡਲਾਂਦੀ ਹੈ ਉੱਥੇ ਅਸੀਂ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਬਾਣੀ ਚ ਬਹੁਤ ਖੂਬਸੂਰਤ ਪੰਕਤੀ ਆਉਂਦੀ ਹੈ, ਕਹਿੰਦੇ ਹੰਸਾਂ ਸਰਵਰ ਕਾਲ ਸਰੀਰ। ਇਸਦਾ ਅਰਥ ਇਹ ਹੈ ਜਿਸ ਤਰ੍ਹਾਂ ਹੰਸ ਸਰੋਵਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ, ਹੰਸਾਂ ਸਰਵਰ, ਹੰਸ ਸਰੋਵਰ ਤੇ ਹੀ ਰਹਿੰਦੇ ਹਨ ਜਾਂ ਸਰੋਵਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ, ਕਾਲ ਸਰੀਰ। ਇਸ ਤਰ੍ਹਾਂ ਕਾਲ ਜੋ ਮੌਤ ਹੈ ਉਹ ਵੀ ਸਰੀਰ ਦੇ ਆਲੇ ਦੁਆਲੇ ਹੀ ਰਹਿੰਦੀ ਹੈ, ਨੇੜੇ ਰਹਿੰਦੀ ਹੈ, ਦੂਰ ਨਹੀਂ ਜਾਂਦੀ। ਕਹਿੰਦੇ ਉੱਥੇ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹੋ ਜਿੱਥੇ ਮੌਤ ਹਰ ਵਕਤ ਸਿਰ ਤੇ ਮੰਡਲਾਂਦੀ ਰਹਿੰਦੀ ਹੈ। ਇਹ ਡੇਰਾ ਨਹੀਂ ਹੈ, ਤੁਸੀਂ ਭੁਲਾ ਦਿੱਤਾ ਹੈ ਉਸਨੂੰ। ਇਹ ਤਿਸਨਾ ਵੱਡਾ

ਜਾਂ ਨਹੀਂ ਹੈ ਇੱਥੋਂ ਅਗਾਂਹ ਟਰਾਈ ਟੂ ਮੂਵ ਫਰਦਰ। ਗੁਰਬਾਣੀ ਦੇ ਵਿੱਚੋਂ ਆਪਣੀ ਮੰਜ਼ਿਲ ਸਮਝੋ। ਨਿੱਜ ਘਰ ਨੂੰ ਪ੍ਰਾਪਤ ਕਰਨਾ ਹੈ ਜੋ ਕਿ ਤੁਹਾਡਾ ਅਸਲ ਡੇਰਾ ਹੈ। ਕਹਿੰਦੇ ਹਨ ਮੱਤੀ ਮਰਨ ਵਿਸਾਰਿਆ, ਇਸ ਮੱਤੀ ਹੋਈ ਮਸਤ ਮਤ ਨੇ ਜੋ ਕਿ ਦੁਨਿਆਵੀ ਰੰਗ ਚ ਮਸਤ ਹੈ ਮਰਨਾ ਵਿਸਾਰ ਦਿੱਤਾ ਹੈ।

ਡਰਿਆ, ਕਹਿੰਦੇ ਆਪਣੇ ਮਹੱਲਾਂ ਨੂੰ ਵੇਖ ਕੇ ਤੂੰ ਮਰਨਾ ਵਿਸਾਰ ਦਿੱਤਾ ਹੈ, ਪਰ ਇਹ ਮਹਿਲ ਤੇਰਾ ਡੇਰਾ ਨਹੀਂ ਹਨ, ਤੇਰੇ ਰਹਿਣ ਦੀ ਥਾਂ ਨਹੀਂ ਹੈ, ਤੇਰੀ ਰੂਹ ਦਾ ਨਿਵਾਸ ਆਤਮਾ ਚ ਹੋਣਾ ਹੈ, ਪਰਮਾਤਮਾ ਚ ਹੋਣਾ ਹੈ, ਉਹ ਹੈ ਤੇਰਾ ਅਸਲ ਨਿਵਾਸ, ਉੱਥੇ ਤੱਕ ਤੂੰ ਪਹੁੰਚਣਾ ਹੈ, ਉਹ ਤੇਰੀ ਹੈ ਮੰਜ਼ਿਲ। ਇਹ ਗੁਰੂ ਬਾਬਾ ਜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਸਾਧ ਸੰਗਤ ਦੇ ਦੁਆਰਾ, ਗੁਰੂ ਦੇ ਦੁਆਰਾ ਉਹ ਸਿੱਖਿਆ ਮਿਲਦੀ ਹੈ, ਜਿਸ ਦੇ ਨਾਲ ਤੂੰ ਆਪਣੇ ਨਿੱਜ ਘਰ ਦੇ ਵਿੱਚ ਪਹੁੰਚ ਸਕਦਾ ਹੈ। ਇੱਥੇ ਡੇਰਾ ਬਣਾਇਆ ਤੇ ਤੇਰਾ ਕਦੇ ਵੀ ਜਿਹੜਾ ਉਹ ਉਖੇੜਿਆ ਜਾ

0: ਸੋ ਹੁਣ ਤੱਕ ਅਸੀਂ ਇਹ ਸੁਣ ਲਿਆ ਹੈ ਨੰਬਰ ਇੱਕ ਗੁਰਬਾਣੀ ਦੀ ਤਾਲੀਮ ਇਹ ਦੱਸਦੀ ਹੈ ਕਿ ਇਹ ਇਨਸਾਨ ਸਰੀਰ ਤੇਰਾ ਘਰ ਨਹੀਂ ਹੈ ਕਿਉਂਕਿ ਇਸਨੇ ਹਮੇਸ਼ਾ ਨਹੀਂ ਰਹਿਣਾ ਜਦ ਸਰੀਰ ਨੇ ਹਮੇਸ਼ਾ ਨਹੀਂ ਰਹਿਣਾ ਤੇ ਸਰੀਰ ਵਾਸਤੇ ਜਿਹੜੇ ਘਰ ਬਣਾਏ ਹਨ ਉਹਨਾਂ ਚ ਹਮੇਸ਼ਾ ਕਿਵੇਂ ਰਹਿ ਸਕੇਗਾ ਜਦ ਸਰੀਰ ਹੀ ਨਹੀਂ ਤੇਰਾ ਹਮੇਸ਼ਾ ਦੇ ਰਹਿਣ ਵਾਲਾ ਘਰ ਤੇ ਇਹ ਬਾਹਰਲੇ ਘਰ ਤੇਰੇ ਹਮੇਸ਼ਾ ਦੇ ਰਹਿਣ ਵਾਲੇ ਘਰ ਕਿਵੇਂ ਹੋ ਸਕਦੇ ਫਿਰ ਜਦੋਂ ਤੂੰ ਇਸ ਸਰੀਰ ਦੇ ਵਿੱਚੋਂ ਨਿਕਲੇਗਾ ਉਦੋਂ ਤੂੰ ਕਿੱਥੇ ਜਾਵੇਗਾ ਕਹਿੰਦੇ ਆਪਣਾ ਨਿੱਜ ਘਰ ਲੱਭਣ ਦੀ ਕੋਸ਼ਿਸ਼ ਕਰ ਨਹੀਂ ਤੇ ਇੱਕ ਸਰੀਰ ਚੋਂ ਨਿਕਲੇਗਾ ਕਿਸੇ ਹੋਰ ਸਰੀਰ ਚ ਪਏਗਾ ਉਸ ਸਰੀਰ ਚੋਂ ਨਿਕਲੇਗਾ ਕਿਸੇ ਹੋਰ ਸਰੀਰ ਚ ਪਏਗਾ ਅਤੇ ਇੱਥੇ ਨਿਰਾ ਮਨੁੱਖੀ ਸਰੀਰ ਦੀ ਗੱਲ ਨਹੀਂ ਅਤਿਅੰਤ ਪਸ਼ੂ ਜੂਨੀਆਂ ਦੇ ਵਿੱਚ ਪਸ਼ੂ ਸਰੀਰਾਂ ਦੇ ਵਿੱਚ ਵੀ ਤੂੰ ਪੈ ਸਕਦਾ ਇਸ ਕਰਕੇ ਕਹਿੰਦੇ ਆਪਣਾ ਅਸਲ ਘਰ ਲੱਭ ਜਿੱਥੋਂ ਤੂੰ ਬਾਅਦ ਚ ਵਾਪਸ ਨਾ ਆਵੇ ਤੈਨੂੰ ਫੇਰਾ ਨਾ ਪਵੇ ਨੰਬਰ ਇੱਕ ਪੁਆਇੰਟ ਦੂਸਰਾ ਇਹ ਐਸਾ ਤਾਂ ਹੋਇਆ ਹੈ ਅਸੀਂ ਆਪਣਾ ਡੇਰਾ ਇੱਥੇ ਤਾਂ ਬਣਾ ਕੇ ਬਹਿ ਗਏ ਹਾਂ ਕਿਉਂਕਿ ਅਸੀਂ ਮਰਨਾ ਭੁੱਲ ਗਏ ਹਾਂ ਕਿ ਜਦ ਸਰੀਰ ਨੇ ਹੀ ਨਹੀਂ ਇੱਥੇ ਰਹਿਣਾ ਤੇ ਬਾਕੀ ਚੀਜ਼ਾਂ ਨੇ ਕਿਵੇਂ ਰਹਿਣਾ ਹੈ ਤੀਸਰੀ ਗੱਲ ਕਿ ਸਾਨੂੰ ਇਹ ਗਿਆਨ ਇਹ ਸੋਝੀ ਇਹ ਵਿਚਾਰ ਇਹ ਨੌਲੇਜ ਬਿਲਕੁਲ ਹੀ ਨਹੀਂ ਹੈ ਕਿ ਜਦੋਂ ਅਸੀਂ ਸਰੀਰ ਤਿਆਗਦੇ ਹਾਂ ਤੇ ਸਰੀਰ ਤਿਆਗਣ ਤੋਂ ਬਾਅਦ ਫਿਰ ਸਾਡੇ ਨਾਲ ਕੀ ਹੁੰਦਾ ਉਹ ਮੈਂ ਆਪ ਜੀ ਨੂੰ ਕੱਲ ਦੇ ਕੀਰਤਨ ਚ ਬਾਣੀ ਚ ਸੁਣਾਵਾਂਗਾ ਪੂਰੀ ਵਿਸਥਾਰ ਨਾਲ ਪੂਰੀ ਡਿਟੇਲ ਦੇ ਨਾਲ ਕਿ ਜਦੋਂ ਅਸੀਂ ਸਰੀਰ ਤਿਆਗਦੇ ਹਾਂ ਸਰੀਰ ਤਿਆਗਣ ਤੋਂ ਬਾਅਦ ਫਿਰ ਸਾਡੀ ਕੀ ਗਤੀ ਹੁੰਦੀ ਹੈ ਅਸੀਂ ਤੇ ਬੜੇ ਕੰਫਰਟੇਬਲ ਹੋ ਕੇ ਬੈਠੇ ਹਾਂ ਕਿ ਕੁਛ ਨਹੀਂ ਹੁੰਦਾ ਕਈ ਲੋਕ ਆਖ ਦਿੰਦੇ ਹਨ ਕਿ ਅੱਗਾ ਕਿਸੇ ਨੇ ਦੇਖਿਆ ਪਰ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜੋ ਕੁਛ ਲਿਖਿਆ ਹੈ ਉਹ ਸਮਾਂ ਸਮਾਪਤ ਹੈ ਅੱਜ ਦਾ ਕੀਰਤਨ ਇੱਥੋਂ ਤੱਕ ਹੀ ਕਰਨਾ ਸੀ ਕੱਲ ਦੇ ਕੀਰਤਨ ਦੇ ਵਿੱਚ ਜੋ ਗੁਰਬਾਣੀ ਦੱਸਦੀ ਹੈ ਉਹ ਆਪ ਜੀ ਦੇ ਨਾਲ ਮੈਂ ਸਾਂਝਾ ਕਰਾਂਗਾ ਕਿ ਜਦੋਂ ਅਸੀਂ ਸਰੀਰ ਚੋਂ ਨਿਕਲਦੇ ਹਾਂ ਫਿਰ ਸਾਡੀ ਕੀ ਗਤੀ ਹੁੰਦੀ ਹੈ ਇਹ ਦੋਨੇ ਕੰਸਰਨ ਸਾਡੇ ਸਾਹਮਣੇ ਆ ਜਾਣ ਤਾਂ ਫਿਰ ਅਸੀਂ ਇੱਥੇ ਡੇਰਾ ਨਹੀਂ ਬਣਾਵਾਂਗੇ ਤਾਂ ਅੱਗੇ ਦੇ ਡੇਰੇ ਦੀ ਜੋ ਹੈ ਉਹ ਫਿਰ ਚਿੰਤਾ ਅਸੀਂ ਕਰਾਂਗੇ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਫਿਰ ਇੱਥੇ ਇਹਦਾ ਡੇਰੇ ਦੀ ਕੀ ਕਰੀਏ ਆਫਟਰ ਆਲ ਰਹਿਣਾ ਤੇ ਹੈ ਹੀ ਹੈ ਦਿਨ ਤੇ ਗੁਜ਼ਾਰਨੇ ਹੀ ਹਨ ਬਸ ਉਹ ਆ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ ਗੁਰੂ ਮਹਾਰਾਜ ਸਾਨੂੰ ਇੱਕ ਐਟੀਟਿਊਡ ਦਿੰਦੇ ਹਨ ਉਹ ਕਹਿੰਦੇ ਹਨ ਇੱਥੇ ਰਹੋ ਪ੍ਰਾਹੁਣਿਆਂ ਦੀ ਤਰ੍ਹਾਂ ਆਓ ਬਾਣੀ ਦਾ ਪਹਿਲਾਂ ਪ੍ਰਮਾਣ ਸੁਣੋ ਕਹਿੰਦੇ ਹਨ
1: ਏਕ ਰਹਿਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਦਾ

ਤੁਸਾਂ ਸੰਗਤ ਜੀ ਆਪ ਸਭ ਨੂੰ ਬਹੁਤ ਬਹੁਤ ਨਵਾਂ ਸਾਲ ਜੋ ਹੈ ਆਪ ਜੀ ਨੂੰ ਬਹੁਤ ਬਹੁਤ ਮੁਬਾਰਕ ਔਰ ਗੁਰੂ ਆਪ ਤੇ ਮਿਹਰ ਪਾ ਰੱਖੇ।